0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲਿਏ ਆਪ ਸਭੀ ਕਾ ਬੇਹੱਦ ਸ਼ੁਕਰੀਆ। ਜ਼ਰੂਰੀ ਨਹੀਂ ਕਿ ਹਰ ਬਾਰ ਹਰ ਚੀਜ਼ ਹਰ ਸਿਚੁਏਸ਼ਨ ਕੋ ਹਮ ਪ੍ਰੈਕਟੀਕੈਲਿਟੀ ਕਾ ਚਸ਼ਮਾ ਪਹਿਨ ਕਰ ਹੀ ਦੇਖੇ, ਕਿਉਂਕਿ ਬਹੁਤ ਬਾਰ ਐਸਾ ਹੋਤਾ ਹੈ ਕਿ ਹਮ ਅਸਿਊਮ ਕਰਨਾ ਸ਼ੁਰੂ ਕਰ ਦੇਤੇ ਹੈਂ। ਦਿਮਾਗ ਕੀ ਬਜਾਏ ਦਿਲ ਕੀ ਬਾਤ ਸੁਣਨੀ ਪੜਤੀ ਹੈ, ਔਰ ਚਾਹੀਏ ਵੀ, ਕਿਉਂਕਿ ਜੋ ਦਿਲ ਬਾਤੇ ਸੋਚ ਸਕਤਾ ਹੈ, ਫੀਲ ਕਰ ਸਕਤਾ ਹੈ, ਵੋ ਦਿਮਾਗ ਕੇ ਬਸ ਕੀ ਬਾਤ ਨਹੀਂ। ਮੈਂ ਜਾਣਤੀ ਹੂੰ ਕਿ ਯੇ ਖਵਾਬ ਝੂਠੇ ਹੈਂ ਔਰ ਯੇ ਖੁਸ਼ੀਆਂ ਅਧੂਰੀ ਹੈਂ, ਮਗਰ ਜ਼ਿੰਦਾ ਰਹਿਣੇ ਕੇ ਲੀਏ ਮੇਰੇ ਦੋਸਤ ਕਭੀ ਕਭਾਰ ਕੁਛ ਗਲਤ ਫਹਿਮੀਆਂ ਵੀ ਜ਼ਰੂਰੀ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।